0: ਪਤਨੀ ਨੂੰ ਧਿਆਨ ਰੱਖ ਜੇ।
1: ਹਾਂ ਕਾਕਾ
0: ਠੀਕ ਹੈ ਨੀ, ਹੁਣ ਹੈ ਜੇ ਦੋ ਚਾਰ ਭਾਈ ਸ਼ਹਿਣ ਹੈ ਜੇ ਬਰਕਤ ਖਾਨ ਜੀ ਤਾਜ ਮੁਹੰਮਦ ਕਹਿ ਭਾਈ ਅੱਲਾ ਦੀ ਮਹਿਬੂਬ ਭਾਈ ਬੜਕੇ ਭਾਈ ਸ਼ਹਿਣ ਈਦ ਮੁਬਾਰਕ ਕਰੂ
1: ਹਾਂ
0: ਧਿਆਨ ਰੱਖ ਦੇ ਗੋਨਨ ਪਾ
1: ਦੀਜੇ
0: ਔਰ ਧਿਆਨ ਰੱਖ ਦੇ ਠੀਕ ਹੈ
1: ਕਾਕੂ
0: ਰਾਮ ਰਾਮ ਰਾਮ ਰਾਮ
1: ਰਾਮ ਰਾਮ
2: तो सा ओहो कार्यक्रम तेमने नमस्कार।